0: मौजां ग्राइंदियां कार्यक्रम सुना करदे सारे किसान बागवान भाई भैणा जो लंबरदार दी तरफ ते राम राम कन्नै अज मेरे कन्नै टियाले पर साथ दिया करदे हन किसान मित्र जी तुहानू मेरी तरफ ते राम राम।
1: राम राम लंबरदार जी, सारे सुनने वाले किसान बागवान भाई भैणा दा कार्यक्रम दे विच स्वागत करदे हन
0: जी।
1: ਲੈ ਕਰੀ ਹਾਜ਼ਰ ਹਨ ਕਾਰਿਕਰਮ ਮੌਜਾਂ ਕਰਾਈ ਦੀਆਂ।
0: ਬਿਲਕੁਲ ਕਨੇ ਗੱਲ ਹੀ ਆ ਦੇਖਾ ਕਿਸਾਨ ਮਿੱਤਰ ਜੀ ਭਈ ਊਰੇ ਲਾਈ ਲਾਈ ਜਿਹੜਾ ਸਰ ਲੱਕ ਹੋ ਦਾ ਢੇਰਾ
1: ਢੇਰਾ
0: ਕਨੇ ਅੱਜ ਜਰਾ ਤੁਸਾਂ ਟਿਆਲੇ ਪਰ ਰੌਣਕ ਜਿਹੜੀ ਸਾ ਖੂਬ ਲਾਣੀ ਹੈ।
1: ਹਾਂ ਬਿਲਕੁਲ
0: ਹੈ, ਤਾਂ ਕਿ ਫਰਾਟੀ ਲਾਈ ਥੋੜਾ ਲੱਕ ਸਿੱਧਾ ਹੋਵੇ।
1: ਹੈ ਹਾਂਜੀ ਹਾਂ।
0: ਤਾਂ ਅੱਛਾ ਪਹਿਲਾਂ ਤਾਂ ਗੱਲ ਕਰਦੇ ਵੀ ਦੇਖਾ ਅੱਜ ਕੱਲ ਊਰੇ ਦਾ ਕੰਮ ਜਿਹੜਾ ਸਾ ਜ਼ੋਰ ਹੈ ਪਿਆ ਹੈ।
1: ਬਿਲਕੁਲ ਹਾਂਜੀ,
0: ਥੋੜਾ ਵਰਖਾ ਜਿਹੜਾ ਸਾ ਮੈਂ ਤਾਂ ਇਹ ਬੋਲੂਗਾ ਵੀ ਅੰਬਰ ਕਿਣੀ ਆ ਕਰਦਾ।
1: ਹਾਂ
0: ਤਾਂ ਪਾਣੀ ਥੋੜੀ ਬਹੁਤੀ ਕਮੀ ਹੋਆ ਕਰਦੀ ਹੈ, ਲੇਕਿਨ ਫਿਰ ਵੀ ਇੰਦਰ ਦੇਵਤੇ ਦੇ ਹੱਥਾਂ ਚਾਲੂ ਕਰਗਾ ਤਾਲੂ ਸਹੀ।
1: ਜੀ ਜੀ ਹਾਂਜੀ।
0: ਤਾਂ ਤੁਸਾਂ ਦੱਸਾਂ ਵੀ ਲਾਈ ਸੜਿਆ ਤੁਸਾਂ ਊਰ?
1: ਬਿਲਕੁਲ ਦੇਖਾ ਵੀ ਜਿਵੇਂ ਤੁਸਾਂ ਦੱਸਿਆ ਨਾ ਕਿ ਲੱਕ ਢੇਰਾ ਹੋਆ ਕਰਦਾ ਹੈ ਨਾ, ਤੇ ਇਹੀ ਦੇਖਾ ਕਿਸਾਨ ਅੱਜ ਕੱਲ੍ਹ ਘਰੇ ਕੋਈ ਵੀ ਨਹੀਂ ਮਿਲਦਾ ਕਰਦਾ ਨਾ।
0: ਹਾਂ ਬਿਲਕੁਲ
1: ਜੀ, ਕੋਈ ਵੀ ਐਸਾ ਆਪਣੇ ਖੇਤਰਾਂ ਵਿੱਚ ਹੋਣਾ ਦੇਖਾ, ਕੋਈ ਤਾਂ ਦੇਖੋ ਪਾਣੀ ਦਾ ਕੰਮ ਵੀ ਆ, ਕੋਈ ਤਾਂ ਕੋਈ ਪਾਣੀ ਬੰਨੀ ਯਾਦ ਆ, ਕੋਈ ਛੱਡੀ ਯਾਦ ਆ, ਤਿੱਥੋਂ ਵੀ ਕੁਤੀ ਜਿਹੜਾ ਸਾ ਗ੍ਰਾਂ ਦਾ ਮਾਹੌਲ ਹੁੰਦਾ ਨਾ।
0: ਬਿਲਕੁਲ ਬਿਲਕੁਲ, ਕੁਤੀ ਦਰੜਾਈਏ ਚ ਵਿਅਸਤ ਹੈ ਨਾ, ਕੁਤੀ ਪਾਣੀ ਦੀ ਹੈ, ਦੇਖਾ ਵੀ ਹਰੇਕ ਚੀਜ਼ ਜਿਹੜੀ ਸਾ ਕਿਸਾਨ ਦੇਖਾ ਕਰਦਾ, ਕਨੇ ਪੂਰੀ ਸਾਵਧਾਨੀ ਪੂਰਵਕ ਕੰਮ ਹੋਆ ਕਰਦਾ, ਲੇਕਿਨ ਫਿਰ ਵੀ ਜਿਹੜਾ ਐਸਾ ਹੰਜੋ ਇਹਨਾਂ ਦਿਨਾਂ 'ਚ ਖਾਸ ਸਾਵਧਾਨੀ ਜਿਹੜੀ ਸਭ ਵਰਤਣੀ ਆ, ਬੜੇ ਹਨੇਰੇ ਤੱਕ ਜਿਹੜਾ ਐਸਾ ਹੰਜੋ ਖੇਤੇ 'ਚ ਨਹੀਂ ਰਹਿਣਾ।
1: ਬਿਲਕੁਲ,
0: ਕਹਿੰਦੇ ਮੈਂ ਤਾਂ ਇਹ ਬੋਲਗਾ ਵੀ ਜਿਹੜਾ ਵੀ ਰਿਸ਼ਤੇਦਾਰ ਆ ਉਹ ਤਾਂ ਜੁਆਰੀਏ ਦੇ ਮੁਹੱਲੇ ਨੇ ਆਉਂਦਾ।
1: ਹਾਂ, ਅੱਜ ਕੱਲ੍ਹ ਜਾਂ ਤਾਂ ਇਹੀਆਂ ਤੁਹਾਨੂੰ ਪਤਾ ਵੀ ਇਹੀਆਂ ਕੁਛ ਕਿਤੇ ਜਾਏਗੀ, ਅਗਰ ਸਮੇਂ ਵੀ ਬਣਾਉਣਾ ਹੈ ਨਾ, ਤਾਂ ਜਿਵੇਂ ਤੁਸੀਂ ਠੀਕ ਬੋਲਿਆ ਕਿ ਅਗਰ ਰਿਸ਼ਤੇਦਾਰ ਵੀ ਕੋਈ ਅਗਰ ਆਉਂਦੇ ਨੇ ਮਦਦ ਕਰਾਉਣਾ, ਤਾਂ ਗ੍ਰਾਂ ਦਾ ਜਿਵੇਂ ਮੌਜਾਂ ਕਰਾਈ ਦੀਆਂ ਕਾਰਿਕਰਮ, ਤਾਂ ਇਹੋ ਜਿਹੀਆਂ ਰੌਣਕਾਂ ਤਾਂ ਗ੍ਰਾਂ 'ਚ ਲੱਗਦੀਆਂ ਨਾ।
0: ਬਿਲਕੁਲ ਲੱਗਦੀਆਂ,
1: ਤਾਂ ਵੀ ਇੱਕ ਦੂਜੇ ਦੀ ਮਦਦ ਕਰਾ ਕਰਨ, ਇਹ ਨਹੀਂ ਵੀ ਜਿਵੇਂ ਫਸਲਾਂ ਦੇ ਟਾਈਮ ਮੈਂ ਧੱਕੀ ਚੱਲੀ ਗਈ, ਸਭ ਵਿਹਲੇ ਵਿਹਾਰ ਦੇਣੇ
0: ਨਾ, ਨਾ ਕੁਰਸੀਆਂ ਤੋਂ ਆਪਣੇ ਸਹਿ ਗੱਲ ਨਹੀਂ ਹੋਣੀ।
1: ਹਾਂਜੀ,
0: ਤਾਂ ਬਈ ਬੀੜਾ ਦਾ ਸਹਾਰਾ ਲੈਣਾ ਪਾਉਣਾ, ਕਨੇ ਥੋੜ੍ਹੀ ਮਦਦ ਕਰਾਂ, ਤੇ ਸਾਡੇ ਕਿਸਾਨ ਭਾਈਆਂ ਦਾ ਕੰਮ ਵੀ ਸੌਖਾ ਹੋਵੇ।
1: ਹਾਂ
0: ਬਈ, ਅੱਜ ਕੱਲ੍ਹ ਖਾਸ ਕਰਕੇ ਮੈਂ ਤਾਂ ਇਹ ਬੋਲਗਾ ਵੀ ਜੁਆਰੀਆ ਦਾ ਜਿਹੜਾ ਤਰੀਕਾ ਸੀ ਨਾ ਪਹਿਲਾਂ, ਬਈ ਇੱਕ ਦੂਜੇ ਦਾ ਕੰਮ ਸਾਂਝਾ ਕਰਦੇ ਸੀ, ਤਾਂ ਇਸ ਕੰਮੇ ਪਰ ਸਾਂਝਾ ਜ਼ੋਰ ਦੇਣਾ ਪਾਉਣਾ, ਨਹੀਂ ਤਾਂ ਕਿਸਾਨ ਮਿੱਤਰ ਜੀ ਗੱਲ ਇਹ ਹੈ ਵੀ ਸਾਹਿਬ ਬੋਲਦੇ ਨਾ ਵੀ ਕਾਲੂ ਭੇਜਿਆ ਪਤਰ ਨਾ ਪੱਤਰ ਨਾ ਕਾਲੂ।
1: ਹਾਂ ਦੇਖਾ ਕਹਿੰਦਾ ਤੁਸਾਂ ਦੀ ਵੀ ਵਾਹ ਵਾਹ ਹੋਣੀ, ਦੇਖਿਆ ਚਲੋ ਖੇਤਾਂ 'ਚ ਅੱਖਾਂ ਪੱਖਾਂ ਤਾਂ ਲੱਗੇ ਹੁੰਦੇ ਸਾਰੇ ਹੈ ਨਾ, ਫਿਰ ਪੁੱਛਦੇ ਕਿ ਇਹ ਤੁਸਾਂ ਕਹਿੰਦੇ ਕੌਣ ਲੱਗੇ, ਮੈਂ ਦੱਸਦੇ ਕਿ ਕੋਈ ਸਾਢੂ ਹੈ, ਕੋਈ ਸਾਲਾ ਹੈ।

0: ਆਈਓ
1: ਕੋਈ
0: ਹੈ।
1: ਮਾਸੜ ਆਇਆ ਹਾਂ ਦੇ
0: ਹਾਂ
1: ਨਾ ਤਾਂ ਇੱਕ ਆਖੇ ਵਖੇੜੇ ਦੇਖਦੇ ਦਿਖੋ ਨਾ ਕਰਨਾ ਤੇ ਇਤਨੇ ਬੰਦੇ ਜਿਹੜੇ ਸੇ
0: ਬਿਲਕੁਲ
1: ਫਲਾਣਾ ਆਇਆ
0: ਕਹਿੰਦਾ
1: ਕੰਮ
0: ਬਈ
1: ਲਾ ਆਇਆ
0: ਗ੍ਰਾਂ 'ਚ ਮੈਂ ਬੋਲਦਾ ਵੀ ਆਰੇ 'ਚ ਵੀ ਰੌਣਕ ਹੋ ਜਾਂਦੀ ਨੌਵੇਂ ਬੰਦੇ ਦੇਖੀ ਕੇ ਅੱਖ ਵੱਖ ਵੀ ਜਿਹੜਾ ਸੇ ਤੰਦਰੁਸਤੀ ਨਾਲ ਕੰਮ ਕਰਦਾ
1: ਹਾਂ
0: ਹੈ
1: ਕਹਿੰਦਾ ਸੋਗੀ ਇੱਕ ਹੀ ਦੂਏ ਦੇ ਜਿਹੜੇ ਤਜਰਬੇ ਵੀ ਹਾਂਜੋ ਮਿਲਣੇ ਕਿਉਂਕਿ ਸਹਿ ਆਪਣੇ ਇਲਾਕੇ 'ਚ ਕਿਵੇਂ ਖੇਤੀ ਕਰਦੇ ਆ ਨਾ
0: ਤਾਂ ਗੱਲਾਂ ਹਾਂ ਕਰਾ ਕਰਦੇ ਸੀ ਨਾ ਕਿਸਾਨ ਮਿੱਤਰ ਜੀ ਵੀ ਕਾਲੂ ਭੇਜਿਆ ਪਤਰਾਂ ਨਾ ਪੱਤਰ ਨਾ ਕਾਲੂ ਤਾਂ ਅੱਜ ਕੱਲ੍ਹ ਕਿਹਾ ਹੈ ਵੀ ਜਿਹੜਾ ਖੇਤੀਬਾੜੀ ਦਾ ਕੰਮ ਹੈ ਇਸ ਵਿੱਚ ਭਾਈ ਬੜੀ ਭਾਰੀ ਸਹਿਨਸ਼ੀਲਤਾ ਚਾਹੀਦੀ
1: ਹਾਂਜੀ
0: ਤਾਂ ਅੱਜ ਕੱਲ੍ਹ ਕੰਮ ਟਾਲਕੂ ਬੜੇ ਹੋਈ ਹੋ
1: ਬਿਲਕੁਲ
0: ਤਾਂ ਸਾ ਇੱਕ ਵਾਰੀ ਭੇਜਿਓ ਕਿ ਅਸੀਂ ਕੰਮੇ ਤਾਂ ਠੀਕ ਹੈ ਸੰਜਾਇਓ ਦਿਨ ਦੇ ਦਰਸ਼ਨ ਤਾਂ ਇਹ ਦਿਆ ਹਾਂ ਇਹ ਚਾਹਾਂਗੇ ਵੀ ਇਹ ਕੰਮ ਜਿਹੜਾ ਸਾਡਾ ਖੇਤੀਬਾੜੀ ਦਾ ਸਹਿ ਮਤਲਬ ਸਮੇਂ ਸਮੇਂ ਪਰ ਬਦਲਦਾ ਰਹਿੰਦਾ ਅਗਰ ਅਸਾਂ ਜਿਤਨੀ ਜਲਦੀ ਆਪਣੇ ਸਮੇਂ ਦਾ ਫਾਇਦਾ ਉਠਾ ਲੈਂਗੇ ਕਹਿੰਦੇ ਜਲਦੀ ਜਿਤਨੀ ਜਲਦੀ ਆਪਣੀ ਫਸਲ ਜੋ ਬਿਜਾਇਨ ਕਰ ਲੈਂਗੇ ਤਾਂ ਉਸ ਤੋਂ ਬਾਅਦ ਤਾਂ ਸੁੱਖ ਹੀ ਸੁੱਖ ਹੈ ਨਾ
1: ਖਾਸ ਕਰਕੇ ਯੁਵਾ ਪੀੜ੍ਹੀ ਨੇ ਵੀ ਅਸਾਂ ਦੀ ਦੋ ਹੱਥ ਜੋੜੀ ਕੇ ਇਹ ਗੁਜ਼ਾਰਿਸ਼ ਹੈ ਕਿ ਫਸਲਾਂ ਦਾ ਚੱਲ ਵੀ ਖੇਤੀਬਾੜੀ ਦਾ ਕੰਮ ਚੱਲਦਾ ਤਾਂ ਆਪਣੇ ਘਰਿਆਣਿਆਂ ਦਾ ਜਿਹੜੇ ਸੱਤ ਇਹਨਾਂ ਦੀ ਮਦਦ ਕਰਾਂ ਨਾ
0: ਹੱਥ ਵਟਾ
1: ਕਹਿੰਦੇ ਨਾ ਜੋ ਵੀ ਜਿਹੜਾ ਥੋੜ੍ਹਾ ਹੌਸਲਾ ਦਿਆ ਕਿ ਇਹ ਜਿਹੜੀ ਅਸਾਂ ਜ਼ਮੀਨ ਖਿੱਲੀ ਨਹੀਂ ਛੱਡਣੀ ਹੈਗਾ ਨਾ ਜਿਹੜੀ ਖਿੱਲੀ ਹੈ ਉਸ 'ਚ ਵੀ ਬੀਜਦੇ ਨੇ ਨਾ
0: ਬਿਲਕੁਲ ਬੀਜਦੇ ਕਹਿੰਦੇ ਇਹ ਖਾਸ ਕਰਕੇ ਮੈਂ ਤਾਂ ਇਹ ਬੋਲਗਾ ਯੁਵਾ ਸਾਥੀ ਚੱਲੂ ਅੱਲਾ ਕਰਦੇ ਨਾ ਕੰਮੇ 'ਚ ਹੱਥ ਪਾਉਂਦੇ ਤਾਂ ਸਹਿਤ ਇਸ ਵਿੱਚ ਬੜੀ ਤੌਲੀ ਕੰਮ ਸਹਿ ਪੂਰਾ ਹੁੰਦਾ
1: ਬਿਲਕੁਲ
0: ਤਾਂ ਆਪਣੇ ਇਹ ਮਤ ਦੇਖਾ ਕਿ ਘਰੇ ਦੇ ਗਿਓ ਹਨ ਲਾਣਾ ਕਹਿੰਦਾ ਹਾਂ ਘਰੇ ਬੈਠਦੇ ਤਾਂ ਤੁਸੀਂ ਪੱਟੀਏ 'ਚ ਜਾਂਗੇ ਬੋਲਦੇ ਵੀ ਜਿਹੜਾ ਖੇਤੀਬਾੜੀ ਦਾ ਕੰਮ ਹੈ ਨਾ ਕਿਸਾਨ ਮਿੱਤਰ ਜੀ
1: ਹਾਂਜੀ
0: ਬੋਲਦੇ ਵੀ ਮਿੱਟੀਏ ਮਾਣੂ ਮੇਰਾ ਵੀ ਇਹ ਲੱਗਦਾ ਵੀ ਸੌਤ ਹੁੰਦੀ ਹੈ ਤਾਂ ਅਗਰ ਤੁਸੀਂ ਪੱਟੀਆ ਜਾਂਗੇ ਕੁਛ ਉਹ ਗਲਾਸ ਪਾਣੀਏ ਦਾ ਪਿਆਂਗੇ ਚਿਕੜੇ ਤੇ ਨਿਕਲੀ ਕੇ ਬਾਹਰ ਆਈ ਕੇ ਕਿਉਂਕਿ ਪਾਣੀ ਪੀਂਗਾ ਤਾਂ ਸਿੰਨੀ ਤਾਂ ਪੀਣਾ ਹੀ ਹੈ ਤਿੰਨੇ ਧਰਿਆ ਆਦਮੀ ਹੈ ਲੇਕਿਨ ਅਗਰ ਤੁਸੀਂ ਪਿਆਂਗੇ ਤਾਂ ਬੜਾ ਅੱਛਾ ਰਹੇਗਾ ਖਾਣਾ ਪਜਾ ਸਮੇਂ ਸਮੇਂ ਪਰ ਕਹਿੰਦੇ ਚਾਹ ਦਾ ਜਿਹੜਾ ਚੁਸਕਾ ਸਭ ਦਿੰਦੇ ਰਹੇ ਦਿਨ ਤਾਂ ਕੰਮ ਜਿਹੜਾ ਸਾ ਜ਼ੋਰ ਸ਼ੋਰ ਕਰਨਾ ਹੁੰਦਾ ਹੈ ਤਾਂ ਇਹ ਜਿਹੜੀ ਗੱਲਬਾਤ ਹੁਣ ਪਹਿਲਾਂ ਗੱਲ ਕਰਾ ਦਾ ਕਿਸਾਨ ਮਿੱਤਰ ਜੀ ਭਈ ਕੰਮ ਤਾਂ ਸਾਡੇ ਕਿਸਾਨ ਭਾਈ ਅੱਲਾ ਵੀ ਡਟੇ ਹੋਣ ਪੱਟੀਏ 'ਚ ਕਹਿੰਦਾ ਸਾ ਚਾਹ ਕਰਦੇ ਵੀ ਬੀੜਾ ਪਰ ਰੌਣਕ ਲੱਗੀ ਹੋਇਆ ਤਾਂ ਸੁਣਾ ਦੇ ਇੱਕ ਪਿਆਰਾ ਦਿਆ ਲੋਕ ਗੀਤ
1: ਲੇਕਿਨ ਇੱਕ ਸੁਨੇਹਾ ਸੁਣ ਲੈਂਦੇ ਪਹਿਲਾਂ ਨਾ
0: ਬਿਲਕੁਲ
1: ਜੀ
2: मैं हूं एचआईवी वायरस नाम तो सुना ही होगा मैं धीरे धीरे आपके शरीर में अपनी जगह बना लेता हूं और आपका साथी बन जाता हूं मैं एक साथी से दूसरे साथी तक चार मुख्य तरीके से पहुंच सकता हूं एचआईवी संक्रमित व्यक्ति के साथ बिना कॉन्डम सेक्स करने से एक ही सुई व सिरिंज का साझा उपयोग करने से एचआईवी संक्रमित खून चढ़ाने से और एचआईवी संक्रमित मां से उसके बच्चे को तो मैं हूं एचआईवी वायरस मेरे बारे में जानने के लिए 1097 पर कॉल करके सवाल किया गया
3: हिमाचल प्रदेश राज्य एड्स नियंत्रण समिति द्वारा जनहित में जारी
4: बेटा जीवन क्या बताऊं डॉक्टर ने ऑपरेशन के लिए कहा है लेकिन लाखों रुपए का इलाज हम कहां से करवाएं
5: ताऊ जी अब चिंता छोड़ो मुख्यमंत्री ठाकुर सुखविंद्र सिंह सुक्खू जी ने गरीबों के इलाज का पूरा इंतजाम कर दिया है अब प्रदेश के अटल सुपर स्पेशलिटी आयुर्विज्ञान संस्थान चमियाड़ा टांडा मेडिकल कॉलेज नेरचौक मेडिकल कॉलेज और IGMC शिमला में पहली बार रोबोटिक सर्जरी जैसी आधुनिक सुविधाएं मिल रही है अब इलाज होगा आसान हर घर तक पहुंचेगा सम्मान प्रदेश में 3,000 करोड़ रुपए खर्च कर एम्स दिल्ली की तर्ज पर स्वास्थ्य सुविधाएं मजबूत की जा रही है अस्पतालों में 19 वर्षों से अधिक पुरानी मशीनों को अत्याधुनिक मशीनों से बदला जा रहा है सभी स्वास्थ्य संस्थान में चरणबद्ध तरीके से अत्याधुनिक 3 टेस्ला MRI पैट स्कैन अल्ट्रासाउंड और CT स्कैन मशीनें स्थापित की जा रही हैं मरीजों को बेहतर जांच सुविधाएं मिल रही हैं आदर्श स्वास्थ्य संस्थानों में 6-6 विशेषज्ञ डॉक्टरों की तैनाती की गई है डॉक्टरों स्टाफ नर्सों और पैरा मेडिकल स्टाफ की भर्ती भी तेजी से हो रही है और सुनिए ताऊ जी प्रदेश के मेडिकल कॉलेजों में PG की 314 सीटें भी बढ़ाई जा रही हैं
6: वाह बेटा अब तो इलाज के लिए बड़े शहरों के चक्कर नहीं लगाने पड़ेंगे
7: हर घर तक स्वास्थ्य का अधिकार जन जन के साथ सुखू सरकार स्वस्थ हिमाचल खुशहाल परिवार सुखू सरकार सबके द्वार सूचना एवं जनसंपर्क विभाग हिमाचल प्रदेश सरकार द्वारा जनहित में जारी